0: ਮੈਂ ਜੇ ਕੋਈ ਨਾਮ ਸਿੰਗਲਾ ਕੰਮ ਦਾ ਨਾ ਹੰਨਾ ਹੰਨਾ ਭਗਤੀ ਕਸਰੀਏ
1: ਦੇਹੋ ਸ਼ਕਤੀ ਕੋਰੇ ਜੇਨੂੰ
0: ਜਿਹਨੇ ਹੀ
1: ਸੈਤਣਾ
0: ਨਾ ਢੋਲ ਬੱਕਰੀ ਸਾਰਾ ਆਸਣ ਚੋਲੋ ਨੀ ਜਈ ਭਗਵਾਨ ਅਸੀਂ ਬੂਹ ਕੀ ਲੀਲਾ ਅਸੀਂ ਲਿਆਉਂਦੇ ਰਕਬਦਾ ਪ੍ਰਭੂ ਜੀ ਸ਼ਕਤੀ ਨੇ ਤਿੰਨ ਦੀ ਉਪਾਏ ਦਿੱਤੇ ਸ਼ਕਤੀ ਆਹ ਪੀਊ ਕੋ ਥੋਜਾ ਲਹੀ ਵੇ
1: ਏ ਪੁਰਵੇ ਦਿਖਣਾ ਹੈ ਤੇ ਜਾਵੇ ਪ੍ਰਭੂ ਆਈ ਲਾਈ
0: ਮਤਾ ਹਸਦਾ ਨਾ ਇਹ ਕੋਈ ਨਾ ਕਹੀ ਗੁੰਬ ਖੇਤੀ ਸੰਤੋਖ ਸੇ ਮਤਕ ਦਾ ਥੰਬੀ ਲੰਬਰ ਸੀ ਤਾਰਾ ਮਾਥੋ ਜੀ ਅਜਾਈ ਲੋਰਮ ਦਾ ਇਦਨੀ ਅਨਰ ਮਤਕ ਸੀ ਪਦ ਮੰਗਾ ਤਾਰਾ ਦਾ ਗਾਇਬਾ ਲੋਰਮ ਦਾ ਜੀ ਪਦ ਹੋਈ ਬਣਾ ਮਤਕ ਸੀ ਥੰਬੀ ਲੰਬੇ ਮਸੀਹ ਦਮ ਵੀ ਬਾਹ ਬਹੁ ਵੈਸ਼ਨੋ ਮੈਂ ਆਪਣੇ ਵਾਲ ਵੀ ਰੋਏ ਵਾਲੋ ਵੀ ਰੋਏ ਨਾ ਇਹ ਕੋਈ ਨਾ ਹੋ ਜਾ ਜੀ ਤਾਰਾ ਗਨੀ ਥੋਈ ਸੁਬਾ ਅਜਾਈ ਦਨੀ ਮਤਕ ਦਾ ਮਹਾਪ੍ਰਭੂ ਨੇ ਦਖਲੇ ਲੀਲਾ ਮਤੰ ਲੋਕੋ ਤਰਕੇ ਮਖਾ ਸਿਦਾ
1: ਮੇ ਤਾਰੇ ਮਿਲਤੇ ਗਜਾ ਪਾਤੀ ਉਠਾਨ ਕਿਥੇ ਹੈ ਲਾਏਂਗੇ
0: ਉਰੀਆ ਯਦਿ ਹੀ ਪਤੀ ਨਹੀਂ ਥੋ ਗਜਪਤੀ ਅਭੀ ਉਪਾਧੀ ਨਹੀਂ ਹਰਿ ਬਾ ਪ੍ਰਤਾਪ ਰੁਦਰ ਮਹਾਰਾਜ ਸਿਨਾ ਸ਼੍ਰੀ ਕ੍ਰਿਸ਼ਨ ਚੈਤੇ ਨਮੋ ਸੋਰੋ ਲਮਕੰ ਸੰਗ ਪਾਂਦੇ ਪ੍ਰਭੂ ਸੋਰੋ ਚੰਗ ਜਨਿੰਦਨਾ ਯਾਰ ਨ ਖੌੜਾਂ ਨ ਵਨੋਂ ਹੀਏ ਪ੍ਰਤਾਪ ਨੂੰ
1: ਏ ਕਤ ਕਹਾਈ ਤੇ ਪ੍ਰਤੀ ਦੇਲਾ ਸਰਵਾ ਭਮ ਠਾਈ
0: ਕਰਾਦਨੋ ਨਿੰਧੋ ਵਨੋਂ ਮੰਦੀ ਬਾਈ ਸਵਾਹ ਵੀ ਪੰਦੀ ਲੋਰੀ ਬਾ ਸਾਰ ਬਹੁ ਮ ਬਤਾ ਸਾਰ ਜਤਨੀ ਕਤਕਤਾ ਨਿੰਧੋ ਵੀ ਕੋਨੂੰ ਲਈ ਮਦਦਗੀ ਪਾਰਸਨਾ ਤੋੜਗਾ ਯਾਮ ਨ ਹਾਈ ਜਦਨਾ ਸਾਰ ਬਹੁ ਮ ਪੰਡਿਤ ਸਿਥੀ ਇਰੇ ਇਹ ਨਿੰਧੋ ਨਾ

0: ਦਰਾਤ ਖੇਤਰ ਦੀ ਬੋਲਵੇਂ ਲੈ ਮਤੰਦਾ ਆਈ ਹੁਸੂ ਆਹ ਕਿਆ ਕ ਸੰਗਤ ਹੋਈ ਮਪਾਨਾ ਸ੍ਰੀ ਮਹਾਪ੍ਰਭੂ ਸੋਰੋਂ ਨੋਂ ਤੇ ਦੀਪੁਸ਼ਨ ਬੀਉ
1: ਏਕੋ ਸੰਗੇ ਦੁਈ ਜਨਾਏ ਖੇਤਰੇ ਜਾਵੇ ਆਈ ਲੋਂ
0: ਜੈ ਰਤਨ ਬਾਪੂ ਮਨਾਇ ਨਹੀਂ ਸੀ ਆ ਖੇਤਰ ਦੇ ਲਗਵਿੰਦ ਬਨੇ ਪ੍ਰਤਾਪ ਰੁਦਰ ਗਲੋਈ ਨਾ
1: ਰਾਮਾਨੰਦ ਰਾਇਓ ਤਬੇ ਪ੍ਰਭੂ ਰੇ ਮਿਹਲੀ ਲਾਇ
0: ਨਾ ਨਹੀਂ ਦਉ ਨਾ ਹਜੇ ਹੀ ਤੋ ਕਾਉ ਦੇ ਸ੍ਰੀ ਮਹਾਪ੍ਰਭੂ ਦੇ ਮਰਕ ਮਰਕ ਤੇ ਹੇ ਹੰਕਲੀ
1: ਏ ਪ੍ਰਭ ਬੋਦੇ ਪ੍ਰੇਮ ਭਕਤੀ ਜਨਾਇ ਲਾਇ ਰਾਜਾ
0: ਪ੍ਰਤਾਪ ਰੁਦਰ ਨੰਬਾ ਮੋ ਬਨੁਸੀ ਜਬ ਦਿਵਾਰਾਤਰੀ ਅਹੀ ਨੂੰ ਥਿਲੇ ਨਿਮਕਤਾ ਮਸੀ ਗਿਆ ਪ੍ਰੇਮ ਜੈ ਹਈ ਸਿੰਘ ਬਾ ਰਾਮਾਨੰਦ ਰਾਇ ਨੇ ਫੋਟੋ ਹੀ
1: ਏ ਪ੍ਰਸੰਗਾਇ ਪਾਈਆ ਐਸੇ ਕੋਈ ਬਾਰ ਮਾਰ
0: ਯਾਨ ਤੋਈ ਦਾ ਹੰਜਲ ਹੰਜਲ ਇਬੁਆਦਾ ਹਕਲੀ ਮਹਾਪ੍ਰਭੂ
1: ਰਾਜਾ ਮੰਤਰੀ ਰਮਾਨੰਦੇ ਵਿਭਾਰੇ ਨਿਪੂਨ
0: ਮਾਨ ਤੁਮ ਕੂਬਦਾ ਹਮਦੇ ਹਈ ਸਿੰਘ ਬਦਾ ਰਾਜ ਮੰਤਰੀ ਲਈ ਪਾ ਕੁੜੀ ਬ ਮੰਤਰੀ ਨੀ ਦਨ ਰਮਾਨੰਦ ਦਾ ਵਿਵਹਾਰ ਦਾ ਹੈ ਰੋ ਵੈਸ਼ਨੋ ਖੰ ਠੇਂ ਬ ਪ੍ਰਭੂ
1: ਰਾਜਾ ਰਾਪਿਤੀ ਕੋਈ ਦਿਵਾਯੋ ਮਹਾਉ ਪ੍ਰਭੂ ਰੋਇੰਗੇ
0: ਪ੍ਰਤਾਪ ਰੁਦਰ ਨੇ ਹੁਣ ਨਹੀਂ ਬੰਗੋ ਬਨੂ ਸੀ ਜਬ ਸੇ ਮਸੀ ਮਰਮ ਜੀ ਹੇ ਹੇ ਮਰਕ ਮਰਤਾ ਯਾਪ ਤੋ ਇਨ ਹੈ ਸਿੰਘ ਨਾ ਫੰਦ ਦੋ ਨਹੀਂ ਬੋ ਦਾ
1: ਯੇ ਉਕ ਤੇ ਪ੍ਰਲਤ ਪ੍ਰਰੁਦਾਈ ਨਾਰੇ ਰੋਏ ਮਾਉਰਿੰਗ
0: ਨਾ ਨਾ ਪ੍ਰਤਾਪ ਰੁਦਰ ਸੀ ਬੋ ਪ੍ਰਭੂ ਸ੍ਰੀ ਚੋਰਨ ਖੌਰਾ ਮਨਾ ਨਾ ਨਾ ਜੇ ਲੈਂਗਮ ਦੇ